0: ਇੱਥੇ ਕੰਮ ਚੱਲ ਦੇ
1: ਲੋਏ ਲੋਏ ਓਏ ਹੋਏ ਹੋਏ ਹੋਏ ਕਿਆ ਵਾਈਬ ਹੈ ਗਾਣੇ ਕੀ ਯਾਰ ਬੜੀਆ ਅਮੇਜ਼ਿੰਗ ਸੌਂਗ ਯਾਰ ਆਪ ਬੇਸਿਕਲੀ ਜੀ ਜੋ ਗਾਣਾ ਵੀ ਥੋੜ੍ਹੀ ਦੇਰ ਪਹਿਲੇ ਸੁਣਦਾ ਹੇਅਰ ਯੂ ਆਰ ਇਹ ਵੀ ਇਹਨਾਂ ਗਾਣਾ ਹੈ ਔਰ ਇਹ ਬਹੁਤ ਹੀ ਬੜਿਆ ਲਿਖਤੇ ਹੈ ਬੇਸਿਕਲੀ ਇਹ ਲਿਖਤੇ ਹੈ ਗਾਤੇ ਨਹੀਂ ਹੈ ਗਾਣੇ ਕੇ ਲਈ ਹਮੇ ਦੇਤੇ ਹੈ ਔਰ ਹਮ ਇਨਸੇ ਗਾਣਾ ਕਰਤੇ ਹਮੇ ਔਰ ਵੀ ਸਾਥ ਮੇ ਆ ਰਹੇ ਇਨਫੈਕਟ ਜੋ ਮੇਰਾ ਇੱਕ ਪ੍ਰੋਜੈਕਟ ਹੈ ਜੋ ਬਹੁਤ ਹੀ ਜਲਦ ਰਿਲੀਜ਼ ਹੋਣੇ ਵਾਲਾ ਹੈ ਵੋ ਵੀ ਇਹਨੋਨੇ ਹੀ ਲਿਖੇ ਹੈ ਬਟ ਯੈਸ ਮੂਵਿੰਗ ਫਾਰਵਰਡ ਔਰ ਵੀ ਬਾਤੇਂ ਹੋਗੀ ਆਈ ਪੀ ਐਲ ਕੀ ਵੀ ਖਬਰੇ ਹੋਗੀ ਆਪ ਬਸ ਕਨੈਕਟਡ ਰਹੀ ਔਰ ਕਹੀਂ ਮਤ ਜਾਈਏ ਐਂਡ ਇੰਜੋਏ ਅਗਰ ਆਪ ਵੀ ਕਿਸੇ ਆਰਟਿਸਟ ਕੋ ਜਾਣਤੇ ਹੈ ਜੋ ਚਾਹਤਾ ਹੈ ਹਮਾਰੇ ਰੇਡੀਓ ਪੇ ਗਾਣਾ ਚਲਾਣਾ ਤੋ ਉਹਨੇ ਬੋਲ ਦੀਜੀਏ ਕਿ ਬਸ ਐਟ ਦ ਰੇਟ ਹਮ ਐਫ ਐਮ ਪੇ ਹਮ ਐਫ ਐਮ ਡੋਟ ਕੋਮ ਪਰ ਭੇਜ ਦੀਜੀਏ ਬਾਇਓ ਕੇ ਸਾਥ ਤਾਂ ਕਿ ਉਨਕੇ ਗਾਣੇ ਯਹਾਂ ਪੇ ਹਮ ਸ਼ਾਰਟਲਿਸਟ ਕਰਕੇ ਚਲਾ ਸਕੇ
2: ਲੰਚ ਬਾਕਸ ਵਿਦ ਕੇਤਨ
3: ਹੀਰਾ ਲੜਕਾ ਹੈ ਟੈਲੀਸਕੋਪ ਲੈ ਕੇ ਢੂੰਡੇਗਾ ਨਾ ਤੋ ਵੀ ਇਸ ਸੇ ਬੜਾ ਲੜਕਾ ਨਹੀਂ ਮਿਲੇਗਾ ਤੁਝੇ
4: Breakfast show with Vijay and Pooja.
5: पूरी प्लानिंग से आए हैं शत प्रतिशत तुमको सुबह यहाँ से ले जाएं
6: रमन ने बड़ा कमाल का आंसर भेजा लेकिन मेरी बीवी को सोना पसंद है बट बारिश में भीगना पसंद नहीं है ये क्या क्या मतलब क्या
7: बहुत प्यार करता है अपनी पत्नी से रमन
6: मेरे को समझ में नहीं एक दो तीन दिनों से अपनी बीवी के पीछे पड़ा हुआ है एक दिन और इन्होंने
7: अरे किसी और की बीवी के पीछे पड़ेगा तो प्रॉब्लम होगी ना इसलिए अपनी बीवी के पीछे पड़ा है

0: Punjabi swag is on.
1: Hey, hey, ਪਹਿਲੇ ਦਿਨੋਂ ਤੇਰੇ ਉੱਤੇ ਅੱਖ ਰੱਖੀਏ, ਤੇਰੇ ਬਿਨਾਂ ਏਰੀਏ ਚ ਹੋਰ ਕੁੜੀ ਦਾ ਨਾ ਦਿਲ ਮੰਗੀਏ ਤੇ